0: ਉੱਥੇ ਤਾਂ ਪੰਜਾਬੀ ਖੁਸ਼ ਹੋ ਕੇ ਖਾਂਦੇ ਨੇ। ਤੇ ਇਹ ਸਨ ਅੰਤਰਰਾਸ਼ਟਰੀ ਆਲੂ ਦਿਵਸ ਬਾਰੇ ਕੁਝ ਗੱਲਾਂ ਬਾਤਾਂ। ਤੇ ਹੁਣ ਅਸੀਂ ਤੁਹਾਨੂੰ ਸੁਣਵਾ ਰਹੇ ਹਾਂ ਇੱਕ ਵਾਰਤਾ ਪੰਜਾਬੀ ਵਿੱਚ 12 ਮਾਹ ਕਾਵਿ ਪਰੰਪਰਾ। ਵਾਰਤਾਕਾਰ ਨੇ ਡਾਕਟਰ ਯਾਦਵਿੰਦਰ ਸਿੰਘ।
1: ਗੁਰਬਾਣੀ ਦਾ ਮਹਾਂਵਾਕ ਹੈ, ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਏ ਲੱਖਿਆ। ਕਾਦਰ ਕਾਇਨਾਤ ਦੀ ਖੂਬਸੂਰਤੀ 'ਚ ਸਮਾਇਆ ਹੈ, ਇਹ ਖੂਬਸੂਰਤੀ ਬੇਅੰਤ ਅਤੇ ਅਥਾਹ ਹੈ। ਇਸ ਦਾ ਵਰਣਨ ਸ਼ਬਦਾਂ 'ਚ ਨਹੀਂ ਕੀਤਾ ਜਾ ਸਕਦਾ। ਇਸ ਕਾਇਨਾਤ 'ਚ ਇੱਕ ਪਾਸੇ ਉੱਚੇ ਅਤੇ ਵਿਸ਼ਾਲ ਪਰਬਤ ਨੇ ਤਾਂ ਦੂਜੇ ਪਾਸੇ ਸ਼ੂਕਦੇ ਦਰਿਆ, ਕਿਤੇ ਰੇਤ ਨਾਲ ਭਰਿਆ ਮਾਰੂਥਲ ਹੈ ਅਤੇ ਕਿਤੇ ਲਹਿਲਹਾਉਂਦੀਆਂ ਫਸਲਾਂ ਨਾਲ ਭਰੇ ਹਰਿਆਲੀ ਦੀ ਭਾਅ ਮਾਰਦੇ ਦਿਲਕਸ਼ ਮੈਦਾਨ। ਇਸ ਵੰਨ ਸਵੰਨੀ ਕੁਦਰਤ ਦੇ ਦੀਦਾਰ ਕਰਦਿਆਂ ਮੂੰਹੋਂ ਨਿਕਲਦਾ ਹੈ, ਅੱਖਾਂ ਦੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ। ਕੁਦਰਤ ਦਾ ਚੱਕਰ ਅਟਲ ਹੈ, ਬੇਰੋਕ ਹੈ, ਇਹ ਨਿਰੰਤਰ ਚੱਲ ਰਿਹਾ। ਵਕਤ ਦੇ ਨਾਲ ਨਾਲ ਰੁੱਤਾਂ ਅਤੇ ਮੌਸਮ ਬਦਲਦੇ ਰਹਿੰਦੇ ਨੇ। ਹੱਡ ਚੀਰ ਦੀ ਸਿਆਲ ਦੀ ਰੁੱਤ ਤੋਂ ਬਾਅਦ ਬਸੰਤ ਦੀ ਆਮਦ ਅਤੇ ਲੂਹਾਂ ਭਰੀ ਗਰਮੀ ਤੋਂ ਬਾਅਦ ਰਿਮਚਿਮ ਬਰਸਦੇ ਮੇਘ। ਸਮੇਂ ਦੇ ਚੱਕਰ ਨਾਲ ਰੁੱਤਾਂ ਵੀ ਬਦਲਦੀਆਂ ਨੇ। ਇਹਨਾਂ ਬਦਲਦੇ ਮੌਸਮਾਂ 'ਚ ਮਨ ਦਾ ਮੌਸਮ ਵੀ ਅਗੜਾਈ ਲੈਂਦਾ ਹੈ। ਸਦੀਆਂ ਤੋਂ ਬੰਦਾ ਕੁਦਰਤ ਦੀ ਇਸ ਤਬਦੀਲੀ ਨੂੰ ਦੇਖਦਾ ਅਤੇ ਮਹਿਸੂਸ ਕਰਦਾ ਆ ਰਿਹਾ, ਇਸ ਨੂੰ ਸਮਝਣ ਦੀ ਕੋਸ਼ਿਸ਼ 'ਚ ਲੱਗਿਆ ਹੋਇਆ। ਬਦਲਦੇ ਮੌਸਮਾਂ ਦੀ ਥਾਂ ਪਾਉਂਦਾ ਬੰਦਾ ਕਾਇਨਾਤ ਦੇ ਸੁਹੱਪਣ 'ਚ ਰਚ ਮਿਚ ਜਾਣ ਲਈ ਬੇਬਲ ਹੁੰਦਾ ਹੈ। ਨਾਨਕ ਲੀਨ ਭਇਓ ਗੋਬਿੰਦ ਸਿਓ, ਜਿਉਂ ਪਾਣੀ ਸੰਗ ਪਾਣੀ। ਆਧੁਨਿਕ ਦੌਰ ਦੀ ਤੇਜ਼ ਰਫ਼ਤਾਰੀ ਵਿੱਚ ਜਦੋਂ ਬੰਦੇ ਕੋਲ ਮੌਸਮ ਦੀਆਂ ਅਟਖੇਲੀਆਂ ਦੇਖਣ ਦਾ ਸਮਾਂ ਨਾ ਬਚਿਆ ਤਾਂ ਰੁੱਤਾਂ ਕੁਮਲਾ ਗਈਆਂ। ਇਹਨਾਂ ਕੁਮਲਾਈਆਂ ਰੁੱਤਾਂ ਦੀ ਬਾਤ ਦਲੀਪ ਕੌਰ ਟਿਵਾਣਾ ਨੇ ਆਪਣੀ ਕਥਾ ਰੱਬ ਅਤੇ ਰੁੱਤਾਂ 'ਚ ਪਾਈ। ਰੁੱਤਾਂ ਦੀ ਫਰਮਾਇਸ਼ 'ਤੇ ਚਿੜੀ ਬਣ ਕੇ ਧਰਤੀ 'ਤੇ ਬੌੜਿਆ ਰੱਬ ਜਦੋਂ ਦੇਖਦਾ ਹੈ ਕਿ ਉਹਦੀਆਂ ਬਣਾਈਆਂ ਰੁੱਤਾਂ ਨੂੰ ਮਾਨਣ ਦੀ ਹੁਣ ਕਿਸੇ ਕੋਲ ਵਿਹਲ ਨਹੀਂ ਤਾਂ ਇੱਕ ਵਾਰ ਤਾਂ ਉਹ ਪਰੇਸ਼ਾਨ ਹੋ ਜਾਂਦਾ ਹੈ। ਪਰ ਬਰਸਾਤ 'ਚ ਭਿੱਜਦੇ ਗੁਣਗੁਣਾਉਂਦੇ ਇੱਕ ਬੰਦੇ ਦੇ ਬੋਲ ਉਸਦੇ ਮਨ ਨੂੰ ਟੁੰਬਦੇ ਨੇ, ਮੈਨੇ ਤੁਮਕੋ ਨਾ ਮਿਲਨੇ ਕੀ ਕਸਮ ਖਾਈ ਹੈ। ਉਸਦੇ ਬੋਲ ਸੁਣ ਕੇ ਰੱਬ ਅਸੀਸ ਦਿੰਦਾ ਹੈ, ਜਦੋਂ ਤੱਕ ਧਰਤ 'ਤੇ ਇੱਕ ਵੀ ਅਜਿਹਾ ਇਨਸਾਨ ਹੈ ਰੁੱਤਾਂ ਇਸ ਧਰਤ 'ਤੇ ਹੀ ਵਾਸ ਕਰਨਗੀਆਂ। ਕਵੀ ਮਨ ਨੇ ਰੁੱਤਾਂ ਦੀ ਤਬਦੀਲੀ ਨੂੰ ਜ਼ੁਬਾਨ ਦਿੱਤੀ ਤਾਂ ਭਾਰਤੀ ਕਾਵਿ ਦੀ ਇੱਕ ਨਵੀਂ ਵੰਨਗੀ ਨੇ ਜਨਮ ਲਿਆ, ਖੱਟ ਰਿਤੂ ਵਰਣਨ। ਸੰਸਕ੍ਰਿਤ ਭਾਸ਼ਾ ਵਿੱਚ 6 ਰੁੱਤਾਂ ਨੂੰ ਕਵੀਆਂ ਨੇ ਮਨ ਦੀ ਵੇਦਨਾ ਨਾਲ ਜੋੜ ਕੇ ਮੌਸਮਾਂ ਦਾ ਮਨ ਨਾਲ ਰਿਸ਼ਤਾ ਗੂੜਾ ਕਰ ਦਿੱਤਾ। ਇਸ ਕਾਵਿ ਰੂਪ ਨੂੰ ਰੁੱਤੀ ਕਾਵਿ ਵੀ ਕਿਹਾ ਜਾਂਦਾ ਹੈ। ਇਸ ਵਿੱਚ ਖੁਸ਼ੀ ਅਤੇ ਮਿਲਾਪ ਦੇ ਮੰਗਲ ਗੀਤ ਗਾਏ ਜਾਂਦੇ ਨੇ। ਹੌਲੀ ਹੌਲੀ ਲੋਕ ਗੀਤਾਂ ਨੇ ਇਸ ਕਾਵਿ ਰੂਪ ਨੂੰ ਅਪਣਾ ਲਿਆ। ਹੁਣ ਵਰਣਨ 6 ਰੁੱਤਾਂ ਤੱਕ ਸੀਮਤ ਨਾ ਰਿਹਾ, ਇਹ 12 ਮਹੀਨਿਆਂ ਤੱਕ ਫੈਲ ਗਿਆ। ਇਸ ਦੇ ਵਿਸ਼ੇ ਵਿੱਚ ਵੀ ਤਬਦੀਲੀ ਆਈ। ਜਿੱਥੇ ਖੱਟ ਰਿਤੂ ਵਰਣਨ ਵਿੱਚ ਮੰਗਲ ਗੀਤਾਂ 'ਤੇ ਵਧੇਰੇ ਜ਼ੋਰ ਸੀ, ਉੱਥੇ 12 ਮਾਹ ਪਰਦੇਸ ਗਏ ਪਤੀ ਦੇ ਵਿਛੋੜੇ ਨੂੰ ਪ੍ਰਗਟਾਉਣ ਵਾਲੀ ਰਚਨਾ ਬਣ ਗਿਆ। 11 ਮਹੀਨੇ ਵਿਛੋੜੇ ਦੇ ਅਤੇ ਆਖਰੀ ਮਹੀਨਾ ਮਿਲਣ ਦਾ। ਹਰ ਮਹੀਨੇ ਬਾਰੇ ਬੰਦ ਲਿਖੇ ਜਾਣ ਲੱਗੇ, ਜਿਸ ਵਿੱਚ ਮਨੁੱਖੀ ਭਾਵਨਾਵਾਂ, ਇੱਛਾਵਾਂ, ਕਾਮਨਾਵਾਂ ਅਤੇ ਜਜ਼ਬਿਆਂ ਦਾ ਖੂਬਸੂਰਤ ਵਰਣਨ ਕੀਤਾ ਜਾਂਦਾ। ਅਤੇ ਇਸ ਤਰ੍ਹਾਂ ਭਾਰਤੀ ਸਾਹਿਤ ਵਿੱਚ 12 ਮਾਹ ਜਿਹੇ ਕਾਵਿ ਰੂਪ ਦਾ ਮੁੱਢ ਬੱਜਿਆ। ਪੰਜਾਬੀ ਦੇ 12 ਮਾਹ ਲੋਕ ਸਾਹਿਤ ਦੀ ਧਰੋਹਰ ਹਨ। ਪੰਜਾਬੀਆਂ ਨੇ ਲੋਕ ਗੀਤਾਂ ਦੀ ਵੰਨਗੀ ਵਜੋਂ ਹੀ 12 ਮਾਹ ਕਾਵਿ ਰੂਪ ਦੀ ਰਚਨਾ ਕੀਤੀ। ਗੁਰੂ ਨਾਨਕ ਦੇਵ ਜੀ ਨੇ ਇਸ ਲੋਕ ਗੀਤਾਂ ਵਾਲੇ 12 ਮਾਹ ਨੂੰ ਅਧਿਆਤਮਕ ਰੰਗਤ ਚਾੜ ਦਿੱਤੀ ਅਤੇ ਬਾਅਦ ਵਿੱਚ ਇਹ ਪੰਜਾਬੀ ਸਾਹਿਤ ਦਾ ਹਰਮਨ ਪਿਆਰਾ ਕਾਵਿ ਰੂਪ ਹੋ ਨਿਬੜਿਆ। ਸੰਸਾਰਕ ਬੰਧਨਾਂ ਵਿੱਚ ਬੱਝੀ ਔਰਤ ਅਧਿਆਤਮਕ 12 ਮਾਹ ਵਿੱਚ ਜੀਵਾਤਮਾ ਬਣ ਗਈ। ਪਰਦੇਸ ਗਿਆ ਪਤੀ ਦਾ ਬਿੰਬ ਪਰਮਾਤਮਾ 'ਚ ਤਬਦੀਲ ਹੋ ਗਿਆ। ਇਸ ਤਰ੍ਹਾਂ ਪਰਮਾਤਮਾ ਦੇ ਵਿਛੋੜੇ ਵਿੱਚ ਤੜਫਦੀ ਆਤਮਾ ਦੀ ਸਥਿਤੀ ਦਾ ਬਿਆਨ ਅਧਿਆਤਮਿਕ 12 ਮਾਹ ਦਾ ਮੂਲ ਵਿਸ਼ਾ ਹੋ ਨਿਬੜਿਆ। ਲੋਕ 12 ਮਾਹ ਦੀ ਮੁੱਖ ਵਿਸ਼ੇਸ਼ਤਾ ਇਹ ਹੈ ਕਿ ਕਿਉਂਕਿ ਇਹ ਔਰਤਾਂ ਦੀਆਂ ਰਚਨਾਵਾਂ ਹਨ, ਇਸ ਲਈ ਇਹਨਾਂ ਵਿੱਚ ਵਿਛੋੜੇ ਦੀ ਸਥਿਤੀ ਦਾ ਤਾਂ ਖੂਬ ਵਰਣਨ ਹੋਇਆ ਹੈ ਪਰ ਮਿਲਾਪ ਦੀ ਸਥਿਤੀ ਬਾਰੇ ਬਹੁਤਾ ਕੁਝ ਨਹੀਂ ਕਿਹਾ ਮਿਲਦਾ। ਦੂਜਾ, ਔਰਤਾਂ ਕਿਉਂਕਿ ਆਪਣੇ ਮਨ ਦੀ ਗੱਲ ਸਿੱਧੇ ਰੂਪ ਵਿੱਚ ਨਹੀਂ ਕਹਿ ਸਕਦੀਆਂ, ਇਸ ਲਈ ਉਹ ਆਪਣੀਆਂ ਭਾਵਨਾਵਾਂ ਨੂੰ ਕਿਸੇ ਧਾਰਮਿਕ ਨਾਇਕ ਦੇ ਹਵਾਲੇ ਨਾਲ ਕਹਿੰਦੀਆਂ ਨੇ, ਖਾਸ ਕਰਕੇ ਰਾਧਾ ਅਤੇ ਕ੍ਰਿਸ਼ਨ ਦੇ ਹਵਾਲੇ ਨਾਲ। ਲੋਕ 12 ਮਾਹ ਦੀ ਤੀਜੀ ਵਿਸ਼ੇਸ਼ਤਾ ਪਤੀ ਦਾ ਘਰ ਤੋਂ ਦੂਰ ਹੋਣਾ ਹੈ। ਆਰਥਿਕ ਜਾਂ ਸਮਾਜਿਕ ਕਾਰਨਾਂ ਕਰਕੇ ਪਤੀ ਸਾਲਾਂ ਬੱਧੀ ਘਰ ਤੋਂ ਦੂਰ ਰਹਿੰਦਾ ਹੈ, ਜਿਸ ਕਾਰਨ ਇਹਨਾਂ 12 ਮਾਹਾਂ ਵਿੱਚ ਬਿਰਹੋਂ ਦੀ ਪੀੜ ਦਾ ਵਰਣਨ ਵਧੇਰੇ ਹੋਇਆ ਮਿਲਦਾ ਹੈ। ਇਹਨਾਂ 12 ਮਾਹਾਂ ਵਿੱਚ ਹਰ ਮਹੀਨੇ ਦੇ ਸਮਾਜਕ, ਸੱਭਿਆਚਾਰਕ ਅਤੇ ਕੁਦਰਤੀ ਵੇਰਵੇ ਵੀ ਮਿਲਦੇ ਨੇ। ਸਾਉਣ ਮਹੀਨੇ ਪੀਂਘਾਂ ਪੈਂਦੀਆਂ ਨੇ, ਬਾਗਾਂ 'ਚ ਪਪੀਹਾ ਬੋਲਦਾ ਹੈ, ਸਰਦੀਆਂ 'ਚ

0: ਪੁਣੇ ਦੇ ਖੜਕਵਾਸਲਾ ਵਿਖੇ ਰਾਸ਼ਟਰੀ ਰੱਖਿਆ ਅਕੈਡਮੀ ਵਿਖੇ 150ਵੇਂ ਬੈਚ ਦੀ ਪਾਸਿੰਗ ਆਊਟ ਪਰੇਡ ਨੂੰ ਸੰਬੋਧਨ ਕਰਦਿਆਂ ਜਨਰਲ ਦਵੇਦੀ ਨੇ ਕਿਹਾ ਕਿ ਆਪਰੇਸ਼ਨ ਸਿੰਦੂਰ ਨੇ ਸਟੀਕਤਾ ਅਤੇ ਦ੍ਰਿੜਤਾ ਨਾਲ ਉਕਸਾਵੇ ਦਾ ਜਵਾਬ ਦੇਣ ਦੀ ਭਾਰਤ ਦੀ ਸਮਰੱਥਾ ਦਾ ਪ੍ਰਦਰਸ਼ਨ ਕੀਤਾ। ਉਨ੍ਹਾਂ ਪਾਸਿੰਗ ਆਊਟ ਕੈਡਟਾਂ ਨੂੰ ਪੇਸ਼ੇਵਰਾਨਾ ਲੀਡਰਸ਼ਿਪ ਅਤੇ ਰਾਸ਼ਟਰੀ ਸੇਵਾ ਦੇ ਉੱਚਤਮ ਮਿਆਰਾਂ ਨੂੰ ਬਣਾਈ ਰੱਖਣ ਦੀ ਤਾਕੀਦ ਕੀਤੀ। ਫੌਜ ਮੁਖੀ ਨੇ ਇਸ ਕੋਰਸ ਤੋਂ ਪਾਸ ਆਊਟ ਹੋਈਆਂ ਮਹਿਲਾ ਕੈਡਟਾਂ ਦੇ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਹਿੰਮਤ, ਦ੍ਰਿੜਤਾ ਅਤੇ ਫੌਜੀ ਉੱਤਮਤਾ ਲਿੰਗ ਨਿਰਪੱਖ ਗੁਣ ਨੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸੈਂਡਲੇ @AIRRNU ਜਲੰਧਰ, ਸਾਡਾ ਫੇਸਬੁੱਕ ਪੇਜ ਏ RNU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਏ @AIR ਜਲੰਧਰ। ਚੀਫ਼ ਆਫ਼ ਡਿਫੈਂਸ ਸਟਾਫ ਜਨਰਲ ਅਨਿਲ ਚੌਹਾਨ ਅੱਜ ਨਵੀਂ ਦਿੱਲੀ ਸਥਿਤ ਰਾਸ਼ਟਰੀ ਜੰਗੀ ਯਾਦਗਾਰ ਵਿਖੇ ਤਿੰਨਾਂ ਸੈਨਾਵਾਂ ਵੱਲੋਂ ਗਾਰਡ ਆਫ਼ ਆਨਰ ਦੇਣ ਦੇ ਨਾਲ ਹੀ ਫੌਜੀ ਸੇਵਾਵਾਂ ਤੋਂ ਸੇਵਾਮੁਕਤ ਹੋ ਗਏ ਨੇ। ਇਹ ਸਮਾਰੋਹ ਦੇਸ਼ ਦੇ ਸਭ ਤੋਂ ਉੱਚ ਫੌਜੀ ਅਧਿਕਾਰਾਂ ਵਜੋਂ ਉਨ੍ਹਾਂ ਦੇ ਸ਼ਾਨਦਾਰ ਕਾਰਜਕਾਲ ਦਾ ਪ੍ਰਤੀਕ ਸੀ। ਜੰਗੀ ਯਾਦਗਾਰ ਤੇ ਫੁੱਲ ਮਾਲਾ ਭੇਟ ਕਰਨ ਤੋਂ ਬਾਅਦ ਜਨਰਲ ਚੌਹਾਨ ਨੇ ਕਿਹਾ ਕਿ ਤਿੰਨਾਂ ਸੈਨਾਵਾਂ ਵੱਲੋਂ ਦਿੱਤੇ ਗਏ ਗਾਰਡ ਆਫ਼ ਆਨਰ ਨਾਲ ਸੇਵਾ ਮੁਕਤ ਹੋਣਾ ਉਨ੍ਹਾਂ ਲਈ ਬਹੁਤ ਸਨਮਾਨ ਦੀ ਗੱਲ ਏ। ਦਹਾਕਿਆਂ ਤੋਂ ਵੱਧ ਸਮੇਂ ਤੱਕ ਸੇਵਾ ਕਰਨ ਤੋਂ ਬਾਅਦ ਜਨਰਲ ਚੌਹਾਨ ਨੇ ਆਪਣੇ ਕਾਰਜਕਾਲ ਨੂੰ ਤਸੱਲੀ ਬਖਸ਼ ਅਤੇ ਸ਼ਾਨਦਾਰ ਦਸਿਆ।
1: मेरे लिए ये बहुत सम्मान की बात है कि मुझे तीनों सेनाओं से गार्ड ऑफ ऑनर लेने का अवसर मिला। इसके लिए मैं तीनों सेनाओं और सेना मुख्यालय को धन्यवाद देता हूँ। गार्ड ऑफ ऑनर के समापन के साथ मैं वर्दी में अपने साथियों से विदाई लेता हूँ। मैंने वर्दी में अंतिम बार समर स्मारक पर पुष्प चक्र अर्पित किया। ये उन वीर सैनिकों को मेरी विनम्र श्रद्धांजलि है जिन्होंने देश की सेवा में सर्वोच्च बलिदान दिया।
0: ਉੱਨੀ ਸੌ 81 ਵਿਚ ਭਾਰਤੀ ਫੌਜ ਵਿਚ ਕਮਿਸ਼ਨ ਪ੍ਰਾਪਤ ਕਰਨ ਤੋਂ ਬਾਅਦ ਜਨਰਲ ਚੌਹਾਨ ਨੇ 40 ਸਾਲਾਂ ਤੋਂ ਵੱਧ ਸਮੇਂ ਤੱਕ ਦੇਸ਼ ਦੀ ਸੇਵਾ ਕੀਤੀ ਅਤੇ ਆਪਣੇ ਸ਼ਾਨਦਾਰ ਫੌਜੀ ਕਰੀਅਰ ਦੌਰਾਨ ਕਈ ਮਹੱਤਵਪੂਰਨ ਕਮਾਨ ਅਤੇ ਸਟਾਫ ਅਹੁਦਿਆਂ ਤੇ ਰਹੇ। ਉਨ੍ਹਾਂ ਨੂੰ ਪਰਮ ਵਿਸ਼ਿਸ਼ਟ ਸੇਵਾ ਮੈਡਲ, ਉੱਤਮ ਯੁੱਧ ਸੇਵਾ ਮੈਡਲ, ਅਤਿ ਵਿਸ਼ਿਸ਼ਟ ਸੇਵਾ ਮੈਡਲ, ਸੈਨਾ ਮੈਡਲ ਅਤੇ ਵਿਸ਼ਿਸ਼ਟ ਸੇਵਾ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਹੈ। ਲੈਫਟੀਨੈਂਟ ਜਨਰਲ ਐਨ ਐਸ ਰਾਜਾ ਸੁਬਰਾਮਣੀ ਜਨਰਲ ਚੌਹਾਨ ਦੀ ਥਾਂ ਲੈਣਗੇ। ਭਾਰਤ ਦੇ ਚੋਣ ਕਮਿਸ਼ਨ ਨੇ ਪੰਜਾਬ ਵਿਚ ਵਿਸ਼ੇਸ਼ ਤੀਬਰ ਸੋਧ SIR ਅਧੀਨ ਵੋਟਰ ਸੂਚੀਆਂ ਦੇ ਪ੍ਰਕਾਸ਼ਨ ਸਮਾਂ ਸਬੰਧੀ ਸਾਰਣੀ ਵਿਚ ਸੋਧ ਕੀਤੀ ਏ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਅਨੰਦਿਤਾ ਮਿੱਤਰਾ ਨੇ ਕਮਿਸ਼ਨ ਵੱਲੋਂ ਜਾਰੀ ਇਕ ਅੰਸ਼ਕ ਸੋਧ ਸਬੰਧੀ ਪੱਤਰ ਦਾ ਹਵਾਲਾ ਦਿੰਦਿਆਂ ਕਿਹਾ ਏ ਕਿ ਪੰਜਾਬ ਵਿਚ ਖਰੜਾ ਵੋਟਰ ਸੂਚੀਆਂ 31 ਜੁਲਾਈ ਦੀ ਥਾਂ ਉਤੇ ਹੁਣ ਆਉਂਦੀ 3 ਅਗਸਤ ਨੂੰ ਪ੍ਰਕਾਸ਼ਿਤ ਕੀਤੀਆਂ ਜਾਣਗੀਆਂ। ਇਸੇ ਤਰ੍ਹਾਂ ਵੋਟਰ ਸੂਚੀਆਂ ਸਬੰਧੀ ਦਾਅਵੇ ਅਤੇ ਇਤਰਾਜ਼ ਦਾਇਰ ਕਰਨ ਦੀ ਮਿਆਦ ਹੁਣ ਆਉਂਦੀ 3 ਅਗਸਤ ਤੋਂ 2 ਸਤੰਬਰ ਤੱਕ ਹੋਵੇਗੀ। ਦਾਅਵਿਆਂ ਅਤੇ ਇਤਰਾਜ਼ਾਂ ਸਬੰਧੀ ਨਿਬੇੜਾ 3 ਅਗਸਤ ਤੋਂ 28 ਸਤੰਬਰ ਤੱਕ ਕੀਤਾ ਜਾਵੇਗਾ। ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ ਬਾਕੀ ਸਮਾਂ ਸਾਰਣੀ ਲੰਘੀ 14 ਮਈ ਨੂੰ ਜਾਰੀ ਨੋਟੀਫਿਕੇਸ਼ਨ ਪਹਿਲਾਂ ਵਾਂਗ ਹੀ ਜਾਰੀ ਰਹੇਗੀ। ਜੰਮੂ ਕਸ਼ਮੀਰ ਵਿਚ ਅੰਤਰਰਾਸ਼ਟਰੀ ਸਰਹੱਦ ਨੇੜੇ ਰਹਿਣ ਵਾਲੇ ਲੋਕਾਂ ਨੇ ਕੇਂਦਰ ਸਰਕਾਰ ਦੇ ਸਰਹੱਦ ਦੇ 15 ਕਿਲੋਮੀਟਰ ਦੇ ਘੇਰੇ ਵਿਚ ਗੈਰ ਕਾਨੂੰਨੀ ਢਾਂਚਿਆਂ ਅਤੇ ਅਣ ਅਧਿਕਾਰਤ ਗਤੀਵਿਧੀਆਂ ਨੂੰ ਹਟਾਉਣ ਦੇ ਫੈਸਲੇ ਦਾ ਸਵਾਗਤ ਕੀਤਾ ਏ। ਇਹ ਫੈਸਲਾ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਹਾਲ ਹੀ ਵਿਚ ਹੋਈ ਇਕ ਉੱਚ ਪੱਧਰੀ ਸੁਰੱਖਿਆ ਸਮੀਖਿਆ ਮੀਟਿੰਗ ਵਿਚ ਲਿਆ। ਅਰਨੀਆ, ਆਰਐਸਪੁਰਾ ਅਤੇ ਸੁਚੇਤਗੜ੍ਹ ਸਮੇਤ ਸਰਹੱਦੀ ਇਲਾਕਿਆਂ ਦੇ ਲੋਕਾਂ ਨੇ ਕਿਹਾ ਏ ਕਿ ਰਾਸ਼ਟਰੀ ਸੁਰੱਖਿਆ ਲਈ ਖਤਰਾ ਪੈਦਾ ਕਰਨ ਵਾਲੀ ਕਿਸੇ ਵੀ ਗਤੀਵਿਧੀ ਨਾਲ ਸਖ਼ਤੀ ਨਾਲ ਨਜਿੱਠਿਆ ਜਾਣਾ ਚਾਹੀਦਾ ਏ। ਉਨ੍ਹਾਂ ਕਿਹਾ ਕਿ ਸਰਹੱਦੀ ਇਲਾਕੇ ਸਰਹੱਦ ਪਾਰੋਂ ਖਤਰਿਆਂ ਅਤੇ ਦੇਸ਼ ਵਿਰੋਧੀ ਤੱਤਾਂ ਵੱਲੋਂ ਗੈਰ ਕਾਨੂੰਨੀ ਬੁਨਿਆਦੀ ਢਾਂਚਿਆਂ ਅਤੇ ਅਣ ਅਧਿਕਾਰਤ ਨੈਟਵਰਕਾਂ ਦੀ ਦੁਰਵਰਤੋਂ ਕਰਨ ਦੀਆਂ ਕੋਸ਼ਿਸ਼ਾਂ ਪ੍ਰਤੀ ਸੰਵੇਦਨਸ਼ੀਲ ਬਣੇ ਹੋਏ ਨੇ। ਵਸਨੀਕਾਂ ਨੇ ਕਿਹਾ ਕਿ ਸਰਹੱਦੀ ਇਲਾਕਿਆਂ ਵਿਚ ਰਹਿਣ ਵਾਲੇ ਲੋਕਾਂ ਦੀ ਸੁਰੱਖਿਆ ਲਈ ਅਜਿਹੀਆਂ ਗਤੀਵਿਧੀਆਂ ਵਿਰੁੱਧ ਸਖ਼ਤ ਕਾਰਵਾਈ ਜ਼ਰੂਰੀ ਏ। ਲੋਕ ਸਭਾ ਸਪੀਕਰ ਓਮ ਬਿਰਲਾ ਨੇ ਅੱਜ ਹਿੰਦੀ ਪੱਤਰਕਾਰਤਾ ਦਿਵਸ ਤੇ ਹਿੰਦੀ ਭਾਸ਼ਾ ਨੂੰ ਸਮਰਪਿਤ ਪੱਤਰਕਾਰਾਂ, ਲੇਖਕਾਂ ਅਤੇ ਬੁੱਧੀਜੀਵੀਆਂ ਨੂੰ ਵਧਾਈ ਦਿੱਤੀ ਏ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਬਿਰਲਾ ਨੇ ਕਿਹਾ ਕਿ ਹਿੰਦੀ ਪੱਤਰਕਾਰੀ ਨੇ ਸਮਾਜਿਕ ਚੇਤਨਾ ਜਗਾਉਣ, ਲੋਕਤੰਤਰ ਨੂੰ ਮਜ਼ਬੂਤ ਕਰਨ ਅਤੇ ਲੋਕਾਂ ਦੀਆਂ ਭਾਵਨਾਵਾਂ ਨੂੰ ਪ੍ਰਗਟ ਕਰਨ ਵਿਚ ਇਕ ਸ਼ਕਤੀਸ਼ਾਲੀ ਮਾਧਿਅਮ ਵਜੋਂ ਕੰਮ ਕੀਤਾ ਏ। ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ, ਦਿੱਲੀ, ਰਾਜਸਥਾਨ, ਵਿਦਰਭ ਅਤੇ ਛੱਤੀਸਗੜ੍ਹ ਵਿਚ ਗਰਜ ਚਮਕ ਨਾਲ ਗੜੇਮਾਰੀ ਦੀ ਪੇਸ਼ੀਨਗੋਈ ਕੀਤੀ ਏ। ਪੰਜਾਬ ਵਿਚ ਅੱਜ ਸਵੇਰੇ ਹਲਕੀ ਤੋਂ ਦਰਮਿਆਨੀ ਬਾਰਿਸ਼ ਪੈਣ ਨਾਲ ਤਾਪਮਾਨ ਵਿਚ ਗਿਰਾਵਟ ਦਰਜ ਕੀਤੀ ਗਈ ਏ। ਪਠਾਨਕੋਟ ਵਿਚ ਗੜੇ ਵੀ ਪਏ ਨੇ ਅਤੇ ਗੁਰਦਾਸਪੁਰ, ਅੰਮ੍ਰਿਤਸਰ, ਜਲੰਧਰ ਸਮੇਤ ਬਹੁਤ ਸਾਰੀਆਂ ਥਾਵਾਂ ਤੇ ਬਾਰਿਸ਼ ਤੋਂ ਬਾਅਦ ਮੌਸਮ ਖੁਸ਼ਨੁਮਾ ਹੋ ਗਿਆ ਏ। ਮੌਸਮ ਵਿਭਾਗ ਵੱਲੋਂ ਸਾਰੇ ਪੰਜਾਬ ਵਿਚ ਹਲਕੀ ਤੋਂ ਦਰਮਿਆਨੀ ਬਾਰਿਸ਼ ਅਤੇ ਤੇਜ਼ ਹਵਾਵਾਂ ਚੱਲਣ ਸਬੰਧੀ ਯੈਲੋ ਤੇ ਔਰੇਂਜ ਅਲਰਟ ਜਾਰੀ ਕੀਤਾ ਗਿਆ ਏ। ਸਮਾਣਾ, ਪਟਿਆਲਾ, ਰਾਜਪੁਰਾ ਅਤੇ ਡੇਰਾ ਬਸੀ ਵਿਚ ਬਾਰਿਸ਼ ਪੈਣ ਸਬੰਧੀ ਰੈੱਡ ਅਲਰਟ ਜਾਰੀ ਕੀਤਾ ਗਿਆ ਏ। ਪਠਾਨਕੋਟ ਦੇ ਥੀਮ ਡੈਮ ਇਲਾਕੇ ਵਿਚ ਘੱਟੋ ਘੱਟ ਤਾਪਮਾਨ 18.8°C ਦਰਜ ਕੀਤਾ ਗਿਆ, ਜਦਕਿ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿਚ 18°C ਦਰਜ ਹੋਇਆ ਏ। बिहार विच तूफान मीह अते बिजली डिगन दीआं वख-वख घटनावां विच 7 लोकां दी मौत हो गई है। गया विच 3, औरंगाबाद विच 2 अते सारण अते खगड़िया जिलिआं विच 1-1 व्यक्ति दी मौत हुई है। बिहार दे मुख्यमंत्री सम्राट चौधरी ने मौतां ते डूंघे दुख दा प्रगटावा कीता है अते मृतकां दे परिवारां नूं राहत राशि वजों 4-4 लख रुपए देण दा ऐलान कीता है। प्रधानमंत्री नरेंद्र मोदी पलके 31 मई नूं आकाशवाणी ते अपने मन की बात प्रोग्राम विच देश विदेश दे लोकां नाल अपने विचार सांझे करनगे। यह हर महीने प्रसारित होने वाले रेडियो प्रोग्राम का 134वां एपीसोड होगा। महिला क्रिकेट विच अज भारत अते इंग्लैंड विचकार 23-20 अंतरराष्ट्रीय मैचों की लड़ी का दूजा मैच अज ब्रिस्टल विच खेडा जाएगा। यह मैच भारतीय समय अनुसार शामी 7 बजे शुरू होगा। भारत ने वीरवार को चैम्सफोर्ड विच खेडे गए पहले मैच विच मेजबान इंग्लैंड नूं 38 दौड़ां नाल हरा के 3 मैचों की लड़ी विच 1-0 की लीड बना ली सी। आईसीसी महिला 2020 विश्व क्रिकेट कप तो पहला यह लड़ी महत्वपूर्ण है। विश्व कप 12 जून तो इंग्लैंड विच खेडा जाएगा। आईपीएल क्रिकेट विच फाइनल विच अज अहमदाबाद के नरेंद्र मोदी स्टेडियम विच रॉयल चैलेंजर्स बेंगलुरु का मुकाबला गुजरात नाल भलके खेडा जाएगा। यह मैच भारतीय समय अनुसार 7:30 बजे शुरू होगा। बीती रात चंडीगढ़ हुए दूजे क्वालीफायर मुकाबले विच गुजरात टाइटन ने राजस्थान रॉयल्स नूं 7 विकटां नाल हरा के फाइनल विच अपनी थां पक्की कीती। आखिर विच खास खबरां एक बार फिर सुन लो। म्यांमा दे राष्ट्रपति भारत दे 5 दिनां दौरे ते अज बोधगया पहुंच गए ने। कर्नाटका दे नवे मुख्यमंत्री की चोण करने लई कांग्रेस विधायक दल की मीटिंग अज बेंगलुरु विच। फौज मुखी जनरल उपेंद्र द्विवेदी ने कहा है कि भारतीय हथियारबंद सेनावां उच्च पदरी चौकसी ते ने अते लोड़ पैण ते आपरेशन सिंदूर 2.0 लई तैयार ने। चीफ आफ डिफेंस स्टाफ जनरल अनिल चौहान अज फौजी सेवावां तों सेवा मुक्त हो गए ने। लैफ्टिनेंट जनरल NS राजा सुब्रमणी उन्हां दी थां लैणगे। अते महिला क्रिकेट विच अज भारत अते इंग्लैंड विचकार दूजा 2020 अंतरराष्ट्रीय मैच ब्रिस्टल विच खेडिया जाएगा। इस दे नाल ही राष्ट्रीय खबरां दा इह बुलेटिन खत्म हुंदा है। साडा प्रदेशिक खबरां दा बुलेटिन शामी 6:20 ते होएगा। नमस्कार।
2: आदाब, ये आकाशवाणी है, खबरों के साथ मैं माजिद अली। फौज के सरबराह जनरल उपेंद्र द्विवेदी ने कहा है कि अगर जरूरत पड़ी तो भारतीय फौज ऑपरेशन सिंदूर के दूसरे मरहले के लिए तैयार है। म्यांमार के सदर ऊ मिन आउ लाइन ने बोधगया में महाबोधि मंदिर में पूजा अर्चना के साथ अपना 5 दिन का भारत का दौरा शुरू कर दिया है। कर्नाटक कांग्रेस कानून साज पार्टी अपना नया लीडर मुंतखब करने के लिए आज मीटिंग करेगी। बिहार में तूफानी हवाओं, शदीद बारिश और बिजली गिरने के अलग अलग वाकयात में कम से कम 7 अफराद हलाक हुए हैं। और अमेरिका के वजीर दिफा पीट हेक्सेट ने कहा है कि ईरान के साथ कोई मुआहदा ना होने की सूरत में अमेरिका ईरान के खिलाफ फौजी कार्रवाई फिर से शुरू करने के लिए तैयार है। अब खबरें तफसील से। चीफ ऑफ आर्मी स्टाफ जनरल उपेंद्र द्विवेदी ने आज कहा है कि अगर हालात